0: ਤੋਂ ਤੇ ਬੀਨਾ ਤੇ ਤਾਰਾ ਕਨਵਨ ਨੰਤਰੇ ਪੋਨ ਨਸੀ ਤੇ ਤੇ
1: ਤੇ ਬੀਨਾ ਤੇ ਤਾਰਾ ਕਨ ਅੰਮਾ ਨੇ ਕਿ ਮਾਗੁਰ ਯਾਰਿਨ ਯਾਨ ਨੰਤਰੇ ਪੋਨ ਨੰਬਰ ਕੇ ਅੰਮੇਂ ਪੈਸਾ ਅਕਾਊਂਟ ਨਹੀਂ ਕਰਨੇ ਅਰੇ ਨਾ ਕੋਨਾ ਅੰਡੇ ਕੇ ਕਨਵਾ ਹਮ ਤੇਰੇ ਪੇਰੇ ਪੇ
2: ਪਰਦੀ ਕੋ ਮੈਂ ਤੇ ਪੈਸਾ ਇਹ ਪੈਸੀ ਇਹਨੋ ਔਰ ਨੇ ਤੇ ਕਨਵਾ
1: Pesa,
0: Pananza. If I can tabes na kon de honko. Kari ni kong ka yung pesa o na recharge na rin na yos ni kay.
3: O tara na kon tinuwa tara. De tapo up up. Eto kitay na nite kong ina. O no wan tara de top up up up.
0: Tapo wa.
3: Eto kitay na kumwa ko. De pwede na tara na kon te pwede na tuwa na sa tara. Trip go hop. Eto kitay na inono ni na kong. Awa po ito tara de fuck. Ato kita ina, ina non isipo. O atete ne kuintara, na konte ne kuintara, the fight up. What time man? Uhinga, eto kita ina non te kuina te bong.